ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਈਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਹੀ ਪੇ ਮਾ ਫਹੀ

0: ਅਸਲਾਮ ਅਲੈਕੁਮ
1: ਅਸਲਾਮ ਅਲੈਕੁਮ
0: ਨੋਦਿ ਹੈ ਕਿ ਮੈਂ ਘਰ ਸਿਵੇ ਐਫ ਐਮ ਗੇ ਹੁਣ ਤੇਰੀ ਨਵਰ ਆਉਂ ਫਾਂ ਵੇਰੀ ਬਾਅਦ ਚ ਵੇਰੀ ਹਿੰਦੂ ਨਾ ਖੰਗੇ ਦੇ ਮੂੰਹ ਰਾਤ ਚ ਹਿੰਦੂ ਨਾ ਗੇ ਮੀਅਦ ਗੇ ਸ਼ੋ ਆਏ ਕਿ ਗਮੀ ਬਦਲ ਕੋਲ ਦੀ ਅਲਗੁਣ ਸਮਾ
1: ਹਾਂ ਦੇ ਅਲਗੁਣ ਸ਼ਾ ਹਾਂ ਮਾ
0: ਮੀਅਦ ਗੇ ਮੀ ਸ਼ੋ ਵਸ ਨੋ ਗੱਡੀ ਤੇਰੀ ਹਾਂ ਹਮੇ ਕੁਰੀਆ ਦਾਨੇ ਸ਼ੋ ਕੁਰੀਆ ਮੀ ਗੇਂਦਨੀ ਇਹ ਹੁਣ ਤੇਰੀ ਗੇ ਬੈ ਵਿਰ ਬੁਮਾ ਇਕੋ ਰਾਜ ਹਿੰਦੂ ਨਾ ਮੀ ਸ਼ੋ ਆਏ ਕਿ ਦਿਵੇ ਹੀ ਐਫ ਐਮ ਸਟੂਡੀਓ ਇਮ ਵਾਗੂ ਤੁੰ ਗੇਨਿਸ ਦੇ ਦੁਆ ਹੋ ਗੇ ਐਮ ਐ ਫੁਰਤਮ ਸ਼ੋ ਮੀਅਦ ਇਸ ਐਮ ਐ ਫੁਰਤਮ ਮੀ ਬਲਾਲਨੀ ਤਾਰੀ ਹਾਂ
1: ਮੇਦ ਕਿ ਨੋਏ ਸੈਪਟੈਂਬਰ ਦੇਹਾ 26 27 ਰਬੀ ਉਲ ਅਵਲ ਸਾਦਸਤੇ ਕਾ ਸਾੜੀ ਸਸ਼ੇ ਬੁੱਧ ਦਵਸ
0: ਦੇ ਮੀ ਫੇਸ਼ ਗੇਂਦੇ ਆ ਦੁਆ ਹਾਂ ਕਿ ਵਸੇ ਹੁਣ ਤੇਰੀ ਨਾ ਉਫਾ ਵੇਰੀ ਦੁਆ ਹਾਂ ਕਾ ਵਾਣ ਕਮ ਉਮੀਦ ਕਰਾਂ ਤੇ ਵੇ ਐਫਐਮ ਕੁਰੀ ਮੀ ਗੇਂਦਾ ਰਾਤ ਚ ਹਿੰਦੂ ਨਾ ਮੀ ਸ਼ੋ ਗਾ ਬੈ ਵੇਰੀ ਵਾਂ ਬੇਨ ਵਾ ਫਰਾ ਤਕੂੰ ਮੈਸੇਜ ਕੁਰਮ ਗੇਂਦਾਣੀ ਪੀਐਸਐਮ ਏ ਆ ਮੇ ਦੁਰ ਕੋ ਡੀ ਐਫਐਮ 91 ਮੀ ਪੇਜਾ ਮੈਸੇਜ ਕੁਰਮ ਗੇਂਦਾਣੀ ਦੈਂ ਮੀ ਸ਼ੋਗ ਅਲਗੁਣ ਮੈਂ ਏ ਬਹੀ ਮਨਾਲੰ ਮੀ ਨੂਸਤੋ ਗੇ ਸੁਰਖੀਤਾ ਅਧਿ ਹਮੇ ਆਇ ਕੀਗਾ ਮੌਸਮ ਵ ਸ਼ੋਗ ਏ ਬਬਲਾਲ ਮੀ ਗੇ ਤੁਰੂੰ ਸ਼ੋ ਏ ਖਾਸ ਬੈਤਕ ਆਇ ਕੀਗਾ ਸ਼ੋ ਮੀ ਕੁਰੀਆ ਗੇਂਦਣੀ ਮੀ ਅਧਿ ਸਮ ਖਾਸ ਬੈਤਕ ਆਇ ਕੀ ਸ਼ੋ ਕੁਰੀਆ ਗੇਂਦਾਣੀ ਫਸ਼ਾਨੀ ਹਮ ਹੀ ਗੈਮ ਦੀ ਤਲਵੇ ਕੁੰਗ ਹੈ ਨੁਸ਼ਾਮਾ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮੈਂਦੁਰੋਂ ਨਮਾ ਦੋ ਵਗੋ ਤੂੰ
1: ਅੱਲਾਹੁ ਅਕਬਰ ਅੱਲਾਹ

0: no di hekem megahertz di vehi fm abadwis em megatuka
1: lunch break
2: lunch break
3: lunch break
4: lunch break
5: ਮਦੀ ਕੇ ਮੈਗਹਰਟਸ ਦੀ ਵੇਵ ਫਰਮ ਮਿਗੜੀਗਲ ਮੇ ਕੋਰੀਆ ਗੰਦਾ ਲੰਚ ਬ੍ਰੇਕ ਕੇ ਮੇਤੋ ਕੇ ਪ੍ਰੋਗਰਾਮ ਨੇ ਮਾਲਾਵਾ ਗੁਤ ਮੇ ਜੋਨਿਸ਼ਾ ਉਮੀਦ ਮੇ ਕੋਰੇ ਨੀ ਸ਼ੋ ਕੇ ਤੇਰੇ ਮਿਗੇ ਨਿਸਤੋ ਨੋ ਬੈਤਕ ਕੀ ਅਰ ਮੇਂਗੇ ਇਹੁਨ ਤੇਰੇ ਨਾ ਹਮ ਖਮੋ ਦੀਆ ਬੈਤਕ ਕੇ ਕਮ ਮੇ ਦੋ ਅਰ ਮੇ ਮੀ ਬਾਲਾ ਲੀ ਲਾਈਫ ਸਕਿਲਸ ਅਦੇਂ ਹਾਸ ਗੋ ਤੇ ਹਮ ਦਤੁਰ ਤਕੁੰ ਕੁਰੇਵੇ ਤਜਰਬਾ ਇਨ ਅਰ ਮੇਂਗੇ ਦਿਰੋਲ ਮੰਗ ਇਹ ਸੋਬੰ ਕੋਰਾ ਮੀ ਫਾਸੇ ਹਾ ਨੂਨਮ ਮੀ ਇਦੇਵੇ ਬਦਲ ਤੱਕ ਆਏ ਦੇਵੇ ਅਸਰ ਤੰਗ ਅੜ ਮੈਂ ਮੀ ਸ਼ੋ ਗ ਮੀ ਇਦੂ ਮੀ ਕਿਆ ਦੇ ਨੀ ਰੀਤ ਲਵ ਤੱਕ ਕਾਇ ਕੀ ਗਲ ਮੈਂ ਮੀਰੇ ਮੀ ਅਦੂ ਕੇ ਮੀ ਲੰਚ ਬ੍ਰੇਕ ਕੁਰੀਆ ਮੇਗੇ ਦੇ ਉਮੀਦ ਮੇ ਕੋਰੇ ਨੀ ਮੇਦੋ ਕੇ ਸ਼ੋਗ ਮੇਗੇ ਨਿਸ ਤੋਨ ਮਾਉਲੋ ਮਾਤ ਤੱਕ ਕਿ ਅਲ ਮੇਗੇ ਹੁੰ ਤੇਰ ਨਾ ਮ ਵਰ ਕਮ ਦੇ ਮਾਉਲੋ ਮਾਤ ਤੱਕ ਕਮ ਨੇ ਕੈ ਸ੍ਰੀਤ ਲਵੇ ਕੈ ਕੀਗ ਮੇਦੋ ਕੇ ਲੰਚ ਬ੍ਰੇਕ ਸ਼ੋ ਨੀ ਮਾਲਫ ਸ਼ੋ ਹੋ ਅਕੇ ਲਾਣ ਵਰ ਉਫਾ ਵਰ ਬਾਜਰ ਵਗਤ ਕੋਲ ਕੰਗੇ ਦੇ ਅਸਲਾਮ ਅਲੈਕੁਮ

0: ਯਾਰ ਗੜੀ ਮੇ ਵਣੀ ਫਸ ਕਰੀ 3 ਮਿੰਟ ਹਿੰਗਾ ਕੁਰੇ ਮਿਦਨੀ ਠੀ ਟਾਈਮ ਰਿਕੁਐਸਟ ਮਿਸ਼ੋ ਸ਼ੋਇ ਕੁਰੇ ਮਿਦਨੀ ਫਿਨਾ ਮਹਿ ਸਭ ਅਨਿਕ ਸਿਤੁਰ ਬੈਵਰੇ ਕਾ ਵਾਂ ਤਕਾ ਲੈ ਅਸਲਾਮ ਅਲੈਕਮ
1: ਵਾਲੇਕਮ ਸਲਾਮ
0: ਆਤਫਾ
1: ਆਦੇ
0: ਕਬਾ ਕਿਨੇ ਹਾਲ
1: ਹਾਲ ਹਾਂ ਮੈਂ ਘਰ ਗਤ ਕਰ ਫਿਨਾ ਕਿਨੇ
0: ਇੱਕ ਹਾਲ ਗਤ ਕੇ ਫਿਨਾ ਮਰ ਬਰਾਬਰ ਕਿਨੇ ਵੇ ਅਨਿਕ ਇੱਕ ਹਾਲ ਗਤ ਕੇ
1: ਇਹ ਦੇਂ ਅਰਗਨ ਕੇ ਕਲਵਾਰੇ ਹਿੰਗਾ ਮੁੰ ਦਵਾਨੇ ਦੇਂ ਇਹਨੂੰ ਹਿੰਗਿਓ ਹਿੰਦੇ ਪਦੇ ਗੋਸ ਮੇ ਹਾਰ ਦੇਖਾ ਕੋ ਆਪਰੇਸ਼ਨ ਕੋ ਗੇ ਨੈਸਟਸ ਮੇ ਹਾਰ ਦਿਹਾ ਮਸਤ ਜਾਦਿਸ ਨੂੰ ਹਿੰਗੇ ਇਹ ਵੇਦੇ ਮੇ ਬੁਨੀ ਕਾਲ ਗੋਤ ਕੇ ਦਾਨੀ ਹਿਰਾਤ ਤੇ ਰੰਗ ਕਰ
0: ਐਸ ਕਾ ਕਸਰਤ ਕੋ ਗੰਜ ਹੈ ਤਾ
1: ਹਸਰਤ ਕੋ ਰਿੰ ਹਮ ਬੇਰ ਨਾ ਗੋਤ ਹਮ ਫਨਰ ਦੋ ਹਰਾਸ ਗੋਤ ਤੇ ਹੋਗਸ ਪੋਦ ਹੋਰੀ ਤੇ ਦੇ ਮਸਤ ਸੰਦੇਂ ਤੇ ਹਮ ਕਸਰਤ ਕੋ ਹਮ ਦਿੰ ਐ ਮੇ ਹਮ ਹਾਰ ਬੁਨੇ ਫੈ ਬੋੜੋ ਕੇ ਕਮੇ ਹਿੰਨੇ ਹੀ ਬਣੀ
0: ਇਹ ਹੰਤਾ ਫੇਰਾ ਕੇ ਦੁਆ ਹੈ ਕਿ ਹਮ ਆਵਸ ਸ਼ਿਫਾਏ ਬੈਵਰ ਵਾਂ ਇਗੋਏ ਦੇ ਮੇਦ ਟੈਕਨੀਕਲ ਮਸਲੇ ਦਿਮਾਵੇਗੇ ਨੰਬਰ ਗੁਲਾ ਮੇ ਜਹੁਣ ਇਗੇ
1: ਇਹ ਇਗੋ ਤਾਂ ਇੰਨਾ ਨੇ ਕਾਂ ਇੱਕ ਮੈਸੇਜ ਪੁਰ ਮੀ ਨੀਗੇ ਮੈਂ ਖੁਦੀ ਨਾ ਕਿਆ ਦਿਨ ਸਮ ਉਲੇ ਉਲੇ ਇਗੋ ਤਾਂ ਕਸ ਨੀਗੇ
0: ਐਮ ਵਾਣ ਦਸ ਕੁਰ
1: ਬੈਵਰ
0: ਵਾਣ ਇਗੋ ਦਸ ਕੁ ਦੇ ਨਾ ਇਗੇ
1: ਇਹ ਰਾਤ ਪਰ ਕੁਰੀ ਦੋ ਪੁੜੂ ਇੰਕੇ ਆਪ ਕਦੇ ਨੋ ਗੁਲੀਏ
0: ਕੋ ਫਰਤ ਕਲਾ ਖਾਸ ਕੋਲਾਨੀ
1: ਲਵਰੀ ਤੇ ਮੈਂ
0: ਲਵਰੀ ਤੇ ਮੈਂ ਨਦੋ
1: ਆਤੇ
0: ਹਮੇ ਹੈ ਸਭ ਆਤਫਾ ਗ ਲਵਾ ਕੁਰ ਦਾਣ ਵਰੰ ਉਫਾਵਰ ਬਾਜਵਰ ਦੁਹ ਕੈ ਦੇਂਗੇ
1: ਆਤੇ ਮੈਂ ਕੋਲੋ ਮੈਂ
0: ਆਤਫਾ ਵਕੀ ਵਲ ਮਫਾ ਮੈਂ ਹੈ ਸਭ ਆਤਫਾ ਰਿਕੁਐਸਟ ਕੋਲੀ ਲਵਾ ਗੈਨਸ ਦੇਣਾ

ਕਾਨ ਵਿਦਾਲ ਵਾਸ਼ ਹਮ ਖਸ਼ਵਰੂੰ ਤੇ ਬੈ ਮੀ ਹੁਨ ਗਿੱਲੂ ਮੇ ਦਿਨ ਮੈਸ ਆਦਿ ਥਿਦ ਮਗੇ ਦਿੱਕ ਮੈਸ ਤਿਮੰ ਖਲੇ ਫਾਨਕ ਮਿਲਕੁਵੇ ਗੇਨੇ ਨੂਏ।